ਉਹਨਾਂ ਮੂਰਖਾਂ ਨੇ ਇਹ ਨਾ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਭਲੇ ਵਾਸਤੇ ਲੜਦੇ ਨੇ, ਸਗਾਂ ਇਹ ਲੋਕ ਗੁਰੂ ਸਾਹਿਬਾਂ ਦੇ ਨਾਲ ਲੜਾਈ ਛੇੜ ਬੈਠੇ। ਲੜਾਈਆਂ ਤੇ ਪਹਿਲਾਂ ਵੀ ਹੋਈਆਂ, ਹਰ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿੱਤ ਹੋਈ। ਅਖੀਰ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਤੋਂ ਫੌਜ ਭੇਜੀ, ਕੁਝ ਪਹਾੜੀ ਰਾਜਿਆਂ ਦੀ ਫੌਜ

ਕਰਿਓ, ਪੈਰ ਪਿੱਛੇ ਨਾ ਪਾਇਓ। ਪਰ ਜੇ ਤੁਹਾਨੂੰ ਆਪਣੀ ਜਾਨ ਪਿਆਰੀ, ਸਿੱਖੀ ਪਿਆਰੀ ਨਹੀਂ, ਫਿਰ ਇਸ ਤਰ੍ਹਾਂ ਕਰੋ, ਇੱਕ ਕਾਗਜ਼ ਲਓ, ਉਸ ਕਾਗਜ਼ ਤੇ ਇਹ ਲਿਖ ਦਿਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਬੇਸ਼ੱਕ ਚਲੇ ਜਾਓ। ਅੱਜ ਭਾਈ ਮਾਨ ਸਿੰਘ ਨੇ ਆਪਣੀ ਜਾਨ ਨੂੰ ਪਿਆਰੀ ਸਮਝਿਆ, ਕਾਗਜ਼ ਲਿਆ, ਉੱਤੇ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। 40 ਇਹਨਾਂ ਦੇ ਸਾਥੀ, ਉਹਨਾਂ ਵੀ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ।

ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਬੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ ਨੇ, ਤੇ ਗੁਰੂ ਸਾਹਿਬਾਂ ਦਾ ਹਾਲੇ ਕੋਈ ਪਤਾ ਨਹੀਂ ਕਿ ਗੁਰੂ ਸਾਹਿਬ

ਜਿਨ ਹੁਣ ਸੰਗਤਾਂ ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਾਵ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਕੁ ਨੇ ਕਿਹਾ, ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ, ਇੱਕ ਗਿਆ। ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਗਿਆ, ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ। ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ। ਜਿਹਨੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ। ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੋਂ ਸਵਾਰ ਹੋਏ। ਸਿੰਘਾਂ ਦੇ ਨਾਲ ਖਿਦਰਾਣੇ ਦੀ ਢਾਬ ਤੋਂ ਅੱਗੇ ਚੱਲ ਪਏ। ਭਾਈ ਮਾਨ ਸਿੰਘ, ਇਹਨਾਂ ਦੇ ਸਾਥੀ, ਇਹ ਸਾਰੇ ਜਣੇ ਉਸ ਜਗ੍ਹਾ ਬੈਠ ਕੇ ਸਲਾਹਾਂ ਕਰਨ ਲੱਗ ਪਏ ਕਿ ਹੁਣ ਕੀ ਕੀਤਾ ਜਾਏ। ਗੁਰੂ

ਗੁਰੂ ਨੂੰ ਖਤਮ ਕਰਨ ਵਾਸਤੇ ਤੁਰੇ ਹੋਏ। ਵੈਰੀ ਇਹ ਦੁਨੀਆ, ਪਰ ਅੱਜ ਵੇਲਾ ਹੈ ਗੁਰੂ ਦੀ ਸੇਵਾ ਕਰਨ ਦਾ। ਇਤੀ ਭੀਰ ਗੁਰੂ ਪਰ ਪਰੀ ਹੈ ਸਦ ਹੈ ਤਜੇ ਇਸ ਕਰੀ ਜੀਵਨ ਪਾਏ ਕਰੇਂਗੇ ਕਹਾਂ ਜੋ ਪ੍ਰਭ ਕਾਜ ਨਾ ਅਹੇ ਇਹ। ਇਸ ਜੀਵਨ ਨੂੰ ਕੀ ਕਰਨਾ ਹੈ ਜੇ ਗੁਰੂ ਦੀ ਖੁਸ਼ੀ ਨਾ ਮਿਲੀ। ਸਿੱਖੀ ਗਵਾ ਕੇ ਜੀਵੇ ਤਾਂ ਕਿਆ ਜੀਵੇ। ਸੇਵਾ ਕਰਦਿਆਂ ਸਿੱਖੀ ਨਿਭਾਉਂਦਿਆਂ ਮੌਤ ਹੋਵੇ ਤਾਂ ਜੀਵਨ ਸਫਲ ਹੋਵੇ। ਇਹ ਗੱਲ ਭਾਈ ਮਾਨ ਸਿੰਘ ਨੇ ਕਹੀ ਤਾਂ ਮਾਈ ਭਾਗੋ ਹੱਥ ਵਿੱਚ ਸਾਂਗ ਫੜੀ, ਇਸ ਵੀ ਲਕੀਰ ਟੱਪੀ ਤੇ ਇਹ ਗੱਲ ਕਹੀ, ਭਰਾਵੋ ਭੈਣ

ਆਪੀ ਹੁਣ ਸਲਾਹ ਕੀਤੀ ਇਹ ਢਾਬ ਸੁੱਕੀ ਹੈ ਇੱਥੇ ਪਾਣੀ ਨਹੀਂ ਇੱਥੇ ਮੋਰਚੇ ਬੰਦੀ ਕਰ ਲਈਏ ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ ਆਪਣਾ ਇੰਤਜ਼ਾਮ ਕਰ ਲੈ ਇਹ ਗੱਲ ਸਾਰਿਆਂ ਨੇ ਵਿਚਾਰ ਕੇ ਖਿਦਰਾਣੀ ਦੀ ਢਾਬ ਤੇ ਉੱਚੀਆਂ ਬੇਰੀਆਂ ਸਨ ਉੱਥੇ ਵੱਡੀਆਂ ਵੱਡੀਆਂ ਚਾਦਰਾਂ ਪਾ ਦਿੱਤੀਆਂ ਤਾਂ ਕਿ ਦੂਰੋਂ ਕੋਈ ਦੇਖੇ ਤੇ ਪਤਾ ਲੱਗੇ ਕਿ ਗੁਰੂ ਦਾ ਦਲ ਇਸ ਪਾਸੇ ਖਿਦਰਾਣੀ ਦੀ ਢਾਬ ਤੋਂ ਥੋੜੀ ਦੂਰ ਇੱਕ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਮੋਰਚਾ ਸੰਭਾਲ ਕੇ ਬੈਠ ਗਏ ਇੱਕ ਸਿੱਖ ਦਰਖਤ ਤੇ ਚੜ੍ਹੇ ਉਸਨੇ ਆਵਾਜ਼ ਦਿੱਤੀ ਕਿ ਵਜ਼ੀਰ ਖਾਨ ਫੌਜ ਲੈ ਕੇ ਆ ਰਹੇ ਭਾਈ ਮਾਨ ਸਿੰਘ ਨੇ ਕਿਹਾ ਇੱਕ ਗੋਲੀਆਂ ਦੀ ਵਿਛਾੜ ਛੱਡੋ ਤਾਂ ਕਿ ਦੁਸ਼ਮਣ ਨੂੰ ਪਤਾ ਲੱਗੇ ਗੁਰੂ ਦਾ ਦਲ ਇਸ ਪਾਸੇ ਗੋਲੀਆਂ ਦੀ ਪੁਛਾੜ ਛੱਡੀ ਵਜ਼ੀਰ ਖਾਨ ਵੀ ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੀ ਦੀ ਢਾਬ ਵੱਲ ਵਧਿਆ ਇੱਧਰ ਗੁਰੂ ਕੇ ਸਿੰਘ ਉੱਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਉਣੀਆਂ ਨੇ ਇੱਕ ਪਾਸੇ ਉਹ ਜਿਨ੍ਹਾਂ

ਸਿੰਘ ਨੂੰ ਵਰ ਦਿੱਤਾ, ਜਾਓ ਮਹਾਂ ਸਿੰਘ ਗਏ ਮਾਮਲੋ, ਜਾ ਮਾਂ ਸਿਆਂ ਮੇਰੇ ਦੇਸ਼ ਜਾ, ਸਦਾ ਬਸੋ ਕਬ ਨੈ ਤੈ ਸੋ, ਦੇ ਕਰ ਪ੍ਰਾਨ ਕੀਨ ਉਪਕਾਰ, ਤਿਸ ਕੋ ਫਲ ਤੁਹੇ ਭਇਓ ਅਪਾਰ, ਮਾਂ ਸਿਆਂ ਜਾ ਮੇਰੇ ਦੇਸ਼, ਜਿੱਥੇ ਕਦੀ ਮੌਤ ਨਹੀਂ ਜਿੱਥੇ ਹਮੇਸ਼ਾ ਜੀਵਨ ਹੈ, ਜਿਹੜਾ ਅੱਜ ਤੂੰ ਉਪਕਾਰ ਕੀਤਾ ਆਪਣੀ ਜਾਨ ਦੇ ਕੇ, ਇਹਦਾ ਫਲ ਕਦੀ ਵੀ ਖਤਮ ਨਹੀਂ ਹੋਵੇਗਾ। ਭਾਈ ਮਾਨ ਸਿੰਘ ਪੂਰਾ ਹੋ ਗਿਆ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕੋਈ ਮਰੇ ਕਿ ਫਲਾਣਾ ਪੂਰਾ ਹੋ ਗਿਆ, ਨਹੀਂ, ਜਿਹਨੇ ਅੰਮ੍ਰਿਤ ਨਹੀਂ ਛਕਿਆ, ਗੁਰਸਿੱਖ ਪਰਿਵਾਰ ਵਿੱਚ ਜਨਮ ਲਿਆ, ਸਿੱਖੀ ਵਿੱਚ ਪੂਰਾ ਨਹੀਂ, ਨਾ ਬਾਣੀ ਨਾਲ ਜੁੜਿਆ, ਨਾ ਗੁਰੂ ਨਾਲ ਜੁੜਿਆ, ਨਾ ਅੰਮ੍ਰਿਤ ਨਾਲ ਜੁੜਿਆ, ਉਹ ਕਿਵੇਂ ਪੂਰਾ ਹੋ ਸਕਦਾ? ਪੂਰਾ ਤੇ ਹੋਇਆ ਹੈ ਭਾਈ ਮਾਨ ਸਿੰਘ, ਜਿਹਦਾ ਕੋਈ ਜੀਵਨ ਨਹੀਂ ਚੰਗਾ, ਜਿਹਨੇ ਦੁਨੀਆਂ ਦਾ ਭਲਾ ਨਹੀਂ ਕੀਤਾ, ਜਿਹਨੇ ਠੱਗੀਆਂ ਕੀਤੀਆਂ, ਦੁਨੀਆਂ ਨੂੰ ਧੋਖੇ ਦਿੱਤੇ, ਆਪਣੇ ਭਲੇ ਵਾਸਤੇ ਲੋਕਾਂ ਨੂੰ ਦੁੱਖ ਦਿੰਦਾ, ਉਹ ਜਦੋਂ ਮਰਦਾ ਹੈ ਉਹ ਕਦੀ ਪੂਰਾ ਨਹੀਂ ਹੁੰਦਾ। ਪੂਰਾ ਉਹ ਹੈ ਜਿਹੜਾ ਸੱਚਾ ਜੀਵਨ ਜਿਉਂਦਾ, ਜਿਹਨੂੰ ਰੱਬ ਮਿਲੇ ਉਹ ਪੂਰਾ ਹੈ, ਪਰਮੇਸ਼ਵਰ ਪੂਰਾ ਹੈ ਤੇ ਉਹਦੇ ਪਿਆਰੇ ਪੂਰੇ ਨੇ। ਉਹ ਪੂਰਾ ਕਦੀ ਨਹੀਂ ਹੋਇਆ ਜਿਹਦਾ ਜੀਵਨ ਉੱਚਾ ਨਹੀਂ। ਕਿੰਨੀ ਕਿਰਪਾ ਹੋਈ ਭਾਈ ਮਾਨ ਸਿੰਘ, ਇੱਕ ਉਹਦਾ ਮਰਨਾ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ, ਇੱਥੇ ਵੀ ਫਿਟਕਾਰਾਂ, ਦਰਗਾਹ ਵਿੱਚ ਵੀ ਫਿਟਕਾਰਾਂ, ਇੱਕ ਮਰਨਾ

ਜਗ੍ਹਾ ਤੇ ਨਾਲੇ ਵਰ ਦਿੱਤਾ। ਇਸ ਜਗ੍ਹਾ ਦਾ ਨਾਂ ਹੁਣ ਮੁਕਤ ਸਰ ਹੋਵੇਗਾ। ਜਿਹੜਾ ਇੱਥੇ ਆਏਗਾ ਪਿਆਰ ਸ਼ਰਧਾ ਨਾਲ, ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ। ਉਹ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ। ਅੱਜ ਜਦੋਂ ਵੀ ਕੋਈ ਮੁਕਤਸਰ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ, ਉਹ ਇਹਨਾਂ ਸ਼ਹੀਦਾਂ ਨੂੰ ਵੀ ਮੱਥਾ ਟੇਕਦਾ ਜਿਨ੍ਹਾਂ ਨੇ ਸੇਵਾ ਬਦਲੇ, ਜਾਨਾਂ ਵਾਰੀਆਂ, ਜਾਨਾਂ ਦੇ ਨਾਲ ਪਿਆਰ ਨਹੀਂ ਕੀਤਾ, ਗੁਰੂ ਨੂੰ ਸੱਚਾ ਉੱਚਾ ਸਮਝ ਕੇ ਸੇਵਾ ਕੀਤੀ ਤੇ ਸਾਨੂੰ ਰਾਹ ਦੱਸਿਆ। ਹੈ ਭਾਈ, ਜਿਹੜਾ ਸਿੱਖੀ ਗੁਆ ਕੇ ਪਤਤ ਹੋ ਕੇ ਜਿਉਂਦਾ, ਉਹਦਾ ਜਿਉਣਾ

0: ਤੇ ਮਹਾਬਲੀ ਮਹਾਯੋਧੇ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਇਸ ਦੁਨੀਆਂ ਵਿੱਚ ਆ ਕੇ ਇੱਕ ਨਵਾਂ ਕੰਮ ਕੀਤਾ, ਜਿਨ੍ਹਾਂ ਨੂੰ ਦੁਨੀਆਂ ਨੇ ਨੀਚ ਕਿਹਾ, ਛੋਟੇ ਸਮਝਿਆ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਆਪਣੇ ਵਰਗੇ ਬਣਾ ਲਿਆ। ਅਗਰ ਕੋਈ ਚਮਾਰ, ਅਗਰ ਕੋਈ ਚੂੜਾ ਵੀ ਅੰਮ੍ਰਿਤ ਛਕ ਲਵੇ, ਰਹਿਤ ਬਹਿਤ ਵਿੱਚ ਰਵੇ, ਗੁਰੂ ਦੇ ਉਪਦੇਸ਼ ਤੇ ਚੱਲੇ, ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚੂੜਾ ਨਹੀਂ, ਉਹ ਖਾਲਸਾ ਹੈ ਤੇ ਖਾਲਸਾ ਮੇਰਾ ਰੂਪ ਹੈ। ਇਹ ਹੈ ਗੁਰੂ ਸਾਹਿਬਾਂ ਦਾ ਮਿਸ਼ਨ, ਸਰਬੱਤ ਨਾਲ ਭਲਾ ਕਰਨਾ, ਅਣਖ ਨਾਲ ਜਿਉਣਾ, ਧਰਮ ਦੀ ਰੱਖਿਆ ਕਰਨੀ, ਜ਼ੁਲਮ ਅੱਗੇ ਸਿਰ ਨਹੀਂ ਝੁਕਾਣਾ, ਸਰਬੱਤ ਦਾ ਭਲਾ ਮੰਗਣਾ।
1: You are listening to SeekNet Radio, broadcasting live Gurbani Kirtan 24 hours a day from around the world.

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਜਿਨ੍ਹਾਂ ਨੇ ਤੇਰਾ ਸਿਮਰਨ ਕੀਤਾ। ਸਾਹਿਬ ਕਹਿੰਦੇ ਨੇ ਉਹ ਕਿਹੜਾ ਜਿਹਨੂੰ ਕਲੰਕ ਰਹਿ ਗਿਆ, ਤੇਰੇ ਸਿਮਰਨ ਨੇ ਉਹਨਾਂ ਦੇ ਜਨਮਾਂ ਜਨਮਾਂ ਦੀ ਮੈਲ ਧੋ ਦਿੱਤੀ।